ਹਾਂਜੀ ਜਨਾਬ, ਸੁਖ ਰਾਤ ਬਿਮਾਰਾਂ ਚ ਖੁਨੂ ਪਕੇ ਹਾਂ। ਬਹਰਹਾਲ ਜ਼ਿੰਦਗੀ ਦਾ ਜੁੰਦ ਹੈ, ਲਾਜ਼ਮੀ ਤੜੇ ਲਈ ਖਬਰ ਦੇ ਹੁਕੋ ਦਚਾ ਤਬੀਅਤੋਂ ਨਾ ਰਾਤ ਦਾ ਸੇ ਅਲਗ ਅਲਗ ਸ਼ਾਂਤੀ ਨਾ ਸਾਜ਼ਿਸ਼ ਵੀ ਨੂੰ ਆਨੰਦ ਮਾਜ਼ਰਤ ਪੂ ਸੁਨਾ ਅਹੀ ਤਾਂ ਬੋਏ ਚ ਬਿਲਕੁਲ ਹੌਸਲੇ ਬਨ ਮਤਵੇ ਬਿਲਕੁਲ ਅੱਲਾ ਬੋ ਬਿਆਜ ਜੁੜ ਕੇ ਉਹਦਾ ਦਵਾ ਦਸਤਾਸ ਜ਼ਫਾਰਾ ਦਫਲ ਰਬ ਦਫਲ ਅੱਲਾਹ ਨਾ ਦਗਯੋ ਦਵਾ ਕੋ ਦਸਤਾਸ ਜ਼ਫਾਰਾ ਚੇ ਅੱਲਾ ਦੀ ਤਾਸੋ ਲਾ ਬਿਲਕੁਲ ਅਗਾ ਰੋਖ ਸੇ ਖਤਰਾ ਕਿਉ ਅੱਲਾ ਦੇ ਬਿਲਕੁਲ ਤਾਸੋ ਜੁਗ ਜੁੜ ਕੇ ਦਖਪਲ ਕੋਰ ਦਫਾਰਾ ਦਖਪਲ ਬਚੋ ਦਫਾਰਾ ਔਰ ਦਗਫਲ ਮੋਰ ਪਲਾਰ ਪਾਰਾ ਔਰ ਦਖਪਲ ਜ਼ਾਨ ਦਫਾਰਾ ਔਰ ਦਗਫਲ ਇਬਾਦਤ ਦਫਾਰਾ ਔਰ ਦਗਫਲ ਹਲਾਲ ਰੋਜ਼ੇ ਦਫਾਰਾ ਅੱਲਾ ਦੇ ਤਾਸੋ ਜੁਗ ਜੁੜ ਕੇ ਔਰ ਅੱਲਾ ਦੀ ਤਾਸੋ ਲਾ ਬਿਲਕੁਲ ਅਗਾ ਰੋਖ ਸੇਹਤ ਨਰਾ ਕਿ ਆਮੀਨ ਸੁਮ ਆਮੀਨ ਆਖ ਜੀ ਜਨਾਬ ਦਗਿਨ ਅਲਾਵਾ داس دچ بچا باندھ بڈیر جاتا گا غمون راغلی وی ٹینشنوں نا پریشانیاں نے براغلی وی تکلیفوں نا براغلی وی اور راغی تبے بالکل غملا بے ورتا مات شوی اور بالکل حوصلے بے ورتا بیلی لی کنا کہی جاج کو ظلم مت کر نو بالکل داس دچ حوصلے کلم گ بیلو کنا اور کلا ہم گا ہمت بیلو نو بیا بدا سیدھا چی دا ہر سو بیا مونگ باندھ

0: ਬੋਲਤਾ ਦੇ ਦਿਲਾਂ ਨਾ ਕਲੀ ਦਾ ਢੇਰ ਢੇਰ ਮੁਬਾਰਕ
1: ਅਸਲਾਮ ਅਲੈਕੁਮ ਮੈਂ ਕੁਈਨ ਆਫ ਸੈਦ ਫਰਮ ਕੋਇਟਾ ਮੈਂ ਬਲਗਾ ਮੈਂ ਯੂ ਯਾਰ ਮੈਨੂੰ ਬਹੁਤ ਅੱਛਾ ਰਿਜ਼ਲਟ ਮਿਲਾ ਹੈ ਰਿਕਵੈਸਟ ਹੈ ਕਿ ਆਪ ਲੋਗ ਵੀ ਯੂਜ਼ ਕਰੇ ਆਪ ਸਭ ਕੋ ਬ੍ਰਾਂਡ ਮੈਂ ਤਮਾਮ ਟੀਮ ਕੋ ਦੋਸਤ ਫੈਮਿਲੀ ਕੋ ਮੇਰੀ ਤਰਫ ਸੇ ਬਲਡੋਨ ਕੀ ਸੇਵਿਸ ਵੀ ਬਹੁਤ ਬਹੁਤ ਮੁਬਾਰਕ
0: ਅਸਲਾਮ ਅਲੈਕੁਮ ਗ੍ਰਾਂਡ ਮਿਲਾ ਵਾਲੋ ਜੇ ਮੈਂ ਨਾਲ ਫਰੀ ਦੀ ਦੇ ਜਮਰੋਦ ਨਾਲ ਦਾ ਤੁਲ ਸਾ ਦੇ ਬਲਡੋਨ ਅੱਜ ਕਰ ਗੇਰਾ ਢੇਰ ਢੇਰ ਮੁਬਾਰਕ ਸਾ ਆਉ ਡਾਕਟਰ ਸੇ ਇੱਕ ਦੁਕਾਨ ਦਾ ਦਾਨ ਲੈਣਾ ਫਰ ਖਾਨ ਦਾ ਮਾ ਡਾਕਟਰ ਸੇ ਬਜਨ ਟੀਮ ਤੇ ਤਤਕਾਲ ਖਬਰੀ ਮੇਰੀ ਕਰ ਸਰੀਰ ਨਾਲ ਵਸਕੀ ਕਰਤਾ ਰਹਾ ਜੇ ਤਾਂ ਜਾਨ ਜਾਨ ਲੱਗੀ ਕੋ ਨਫਰ ਜੀ ਅਸਲਾਮ ਅਲੈਕੁਮ ਜ਼ੈਨ ਸ਼ਬਨਮ ਦਾਨਿਸ਼ ਜਮਾਤ ਦੇ ਤਰਫ ਨਾ ਦ ਬਿਲਡੋ ਨਲੀ ਜੱਡੀ ਰੱਡੀ ਰਾ ਮੁਬਾਰਕ ਸ਼ਾ ਜੀ ਦ ਬਿਲਡੋ ਨਾ ਕੇਤ ਮੁੰਗਮ ਰਾਵੜੀ ਦੇ ਬਿਲਡੋ ਨਾ ਸਰਮੁੰਡੀ ਅਮੀਨਾ ਕੋ ਪਕਾ ਦੇ ਚੁੱਟੂ ਲੱਗੇ।